ਜਾਤੀ ਹੈ ਜਾਂ ਸਾਰੀ ਦੇਨ ਤੇ ਹੈ ਨਿਰਮਾ ਅਦਰ ਲਾਂਦੇ dengan kebaikan, maka kebaikan itu akan menghapusnya dan